ਦਾ ਕਦਮ ਸਿਰੇ ਬਜੂਆ ਦਿਆ ਉਹ ਅਜੇ ਬਸਰ ਖਿਲਾ ਦਿਲੇ ਖੁਦ ਮਜੂਰ ਬੂੰਦੀ ਸਾਜ ਖਮਾ।